ਵੈਲਕਮ ਬੈਕ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਅਤੇ ਮੈਂ ਹਾਂ ਤੁਹਾਡਾ ਆਰਜੇ ਮੁਹੰਮਦ ਆਦਿਲ ਸਿਆਲ ਜੀ। ਸਹੀ ਕਹਿੰਦਾ ਦਿਲ ਵੀ ਨਹੀਂ ਦੁਖਾਉਣਾ ਚਾਹੀਦਾ, ਕਿਉਂਕਿ ਦਿਲ ਦੁਖਾਉਣ ਦੇ ਨਾਲ ਇਨਸਾਨ ਕੋ ਤਕਲੀਫ ਥੀਂਦੀ ਹੈ। ਉਮੀਦਾਂ ਦੇ ਉੱਤੇ ਦੁਨੀਆ ਕਾਇਮ ਹੈ ਅਤੇ ਜਿਹੜੇ ਸੱਜਣ ਵੀ ਸਾਡੇ ਕੋਲ ਜਿਹੜੇ ਉਮੀਦਾਂ ਰੱਖਦੇ ਹਨ ਉਹਨਾਂ ਦੀ ਉਮੀਦਾਂ ਦੇ ਉੱਤੇ ਪਾਣੀ ਨਹੀਂ ਫੇਰਨਾ ਚਾਹੀਦਾ, ਕਿਉਂਕਿ ਅਸਾਂ ਜਿਹੜੇ ਵੇਲੇ ਕਹਿੰਦੀ ਉਮੀਦ ਕੋ ਤੁਰੜੇ ਨਹੀਂ ਹੈ ਤਾਂ ਇਵੇਂ ਸਮਝੋ ਕਿ ਕਹਿੰਦਾ ਦਿਲ ਪੈ ਦੁਖੇ ਨਹੀਂ ਹੈ। ਅਤੇ ਦਿਲ ਦੁਖਾਉਣ ਸਹੀ ਬਹੁ ਹੀ ਬੁਰੀ ਗੱਲ ਹੈ। ਆਦਿਨ ਕਿ ਅੱਲਾ ਪਾਕ ਫਰਮਾਇਦਾ ਕਿ ਹਰ ਸ਼ੈਡ ਹਾਰ ਹੈ, ਲੇਕਿਨ ਕਹਿੰਦਾ ਦਿਲ ਨਾ ਦੁਖਾਵੇਂ, ਕਿਉਂਕਿ ਦਿਲਾਂ ਦੇ ਵਿੱਚ ਅੱਲਾ ਤਾਲਾ ਵੱਸਦਾ ਹੈ। ਅਤੇ ਦਿਲ ਦੁਖਾ ਕੇ ਅੱਲਾ ਤਾਲਾ ਦੀ ਨਾਰਾਜ਼ਗੀ ਕੋ ਜਿਹੜਾ ਹੈ ਨਜ਼ਦੀਕ ਲਾਉਣ, ਇਹ ਆਪਣੇ ਵਾਸਤੇ ਤਬਾਹੀ ਕੋ ਛੱਡਣ ਦੇ ਬਰਾਬਰ ਹੈ। ਲਿਹਾਜ਼ਾ ਦੂਜਿਆਂ ਦੇ ਉਮੀਦਾਂ ਦੇ ਉੱਤੇ, ਨੇਕ ਉਮੀਦਾਂ ਦੇ ਉੱਤੇ ਪੂਰਾ ਉਤਰਨਾ ਚਾਹੀਦਾ, ਕਹਿਣ ਦਾ ਦਿਲ ਵੀ ਨਹੀਂ ਦੁਖਾਉਣਾ ਚਾਹੀਦਾ। ਖਸੂਸਨ ਜਿਵੇਂ ਅਸਾਂ ਆਪਣੇ ਪਰਦੇਸੀ ਬਿਹਰਾਵਾਂ ਕੋਲੋਂ ਜਿਹੜਾ ਹੈ ਉਮੀਦਾਂ ਰੱਖੀ ਪਏ ਆਉਂਦੇ ਹਾਂ, ਇਵੇਂ ਉਹ ਵੀ ਸਾਡੇ ਕੋਲ ਉਮੀਦਾਂ ਰੱਖੀ ਪਏ ਆਉਂਦੇ ਹਨ ਕਿ ਸਾਕੂ ਯਾਦ ਕਰੇ ਸਨ, ਸਾਡੇ ਵਾਸਤੇ ਦੁਆਈਆਂ ਕਰੇ ਸਨ, ਸਾਕੂ ਭੁਲੇ ਸਨ ਨਹੀਂ। ਤਵਲ ਅਸਾਕੂ ਵੀ ਚਾਹੀਦਾ ਹੈ ਕਿ ਅਸਾਂ ਵੀ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਪੂਰਾ ਉਤਰੂ। ਜਿਹੜੇ ਵੇਲੇ ਅਸਾਂ ਕਹਿੰਦੀ ਉਮੀਦ 'ਤੇ ਪੂਰੇ ਉਤਰਸੂੰ, ਵੱਲ ਅਗਲੇ ਵੀ ਸਾਡੀ ਉਮੀਦ 'ਤੇ ਪੂਰੇ ਉਤਰਸਨ। ਅਸਾਂ ਜਿਹੜੇ ਵੇਲੇ ਆਪ ਉਮੀਦ 'ਤੇ ਪੂਰੇ ਨਾ ਉਤਰਦੇ, ਵੱਤ ਦੂਜਿਆਂ ਕੋਲੋਂ ਵੀ ਸਾਕੂ ਉਮੀਦਾਂ ਨਹੀਂ ਰੱਖਣੇ ਚਾਹੀਦੇ ਜੀ। ਸਹੀ ਉਮੀਦ ਦੇ ਉੱਤੇ ਵੀ ਗੁਫ਼ਤਗੂ ਦਾ ਸਿਲਸਿਲਾ ਜਾਰੀ ਰਿਹਾ ਸੀ, ਨਾਲ ਨਾਲ ਗੀਤ ਗਾਉਣ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਕਰੇ ਸੂੰ। ਇੱਕ ਸਹੀ ਪਰਾਇਆ ਪੰਜਾਬੀ ਸਰਾਇਕੀ ਮਿਕਸ ਗੀਤ ਦੀ ਫਰਮਾਇਸ਼ ਆਈ ਹੈ, ਕੋਸ਼ਿਸ਼ ਕਰੇ ਨਹੀਂ ਹੈ ਉਹ ਪਲੇ ਕਰਨ ਦੀ।

ਵੈਲਕਮ ਬੈਕ, ਵੈਲਕਮ ਬੈਕ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਜੰਗੇਰ, ਅਤੇ ਮੈਂ ਹਤਵਰ ਆਰ ਜੇ ਮੁਹੰਮਦ ਆਦਿਲ ਸਿਆਲ ਜੀ। ਸਹੀ ਅੱਜ ਅਸਾਂ ਗੱਲ ਕਰਦੇ ਪਏ ਹਾਂ ਉਮੀਦ ਦੇ ਉੱਤੇ, ਤਾਂ ਸਹੀ ਉਮੀਦ ਦਾ ਦਾਮਨ ਕਦਾਂ ਵੀ ਨਹੀਂ ਛੁੱਟਣਾ ਚਾਹੀਦਾ। ਅੱਜ ਦਿਨ ਕਿ ਹਰ ਜਿਹੜਾ ਹੈ ਰਾਤ ਦੇ ਬਾਅਦ ਇੱਕ ਸਵੇਰਾ ਇੱਕ ਫਜਰ ਜ਼ਰੂਰ ਥੀਂਦੀ ਹੈ। ਅਗਰ ਜ਼ਿੰਦਗੀ ਦੇ ਵਿੱਚ ਕਿਤੇ ਕੋਈ ਠੋਕਰ ਲੱਗ ਗਈ ਹੈ, ਕਿਤੇ ਕੋਈ ਪਰੇਸ਼ਾਨੀ ਜ਼ਿੰਦਗੀ ਦੇ ਵਿੱਚ ਆ ਵੀ ਗਈ ਹੈ, ਤਾਂ ਮਾਯੂਸੀ ਕੁਫਰ ਹੈ। ਮਾਯੂਸ ਬਿਲਕੁਲ ਵੀ ਨਹੀਂ ਥੀਵਣਾ। ਇਹ ਉਮੀਦ ਰੱਖਣੀ ਹੈ ਕਿ ਆਉਣ ਵਾਲੀ ਦੀਵਾਰ ਜਿਹੜੀ ਹੈ ਅੱਜ ਕੋਲੋਂ ਬਿਹਤਰ ਹੋ ਸੀ। ਅਗਰ ਅਸਾਂ ਮਾਯੂਸ ਥੀ ਕਿ ਬਹਿ ਵੈਸੂ, ਪਰੇਸ਼ਾਨ ਥੀ ਕਿ ਬਹਿ ਵੈਸੂ, ਕਾਮਯਾਬ ਨਾ ਥੀਸੂ, ਬਲਕਿ ਅਗਰ ਕਿਤੇ ਕਾਰੋਬਾਰ 'ਚ ਖਸਾਰਾ ਆ ਗਿਆ, ਕਿਤੇ ਅਸਾਂ ਉਮੀਦ ਰੱਖੀ ਉਤੋਂ ਨਾ ਉਮੀਦ ਤੇ ਹੈ, ਤਾਂ ਘਬਰਾਉਣਾ ਨਹੀਂ, ਦਿਲ ਛੋਟਾ ਕਰਕੇ ਨਹੀਂ ਬਹਿ ਵੰਜਣਾ, ਬਲਕਿ ਉਮੀਦ ਕਾਇਮ ਰੱਖਣੀ ਹੈ, ਕਿਉਂਕਿ ਆਉਣ ਵਾਲਾ ਦੀਵਾਰ ਵਾਕਈ ਇਨਸ਼ਾਅੱਲਾ ਅੱਜ ਦੇ ਦਿਨ ਕੋਲੋਂ ਬਿਹਤਰ ਹੋ ਸੀ ਅਤੇ ਉਮੀਦ ਪੂਰੀ ਥੀ ਸੀ। ਇਨਸਾਨ ਅਗਰ ਕਿਤੇ ਕਾਰੋਬਾਰ 'ਚ ਖਸਾਰਾ ਆ ਗਿਆ ਜਾਂ ਕੋਈ ਯਾਦ ਉੱਤੇ ਵੀ ਤਕਲੀਫ ਮਿਲ ਗਈ ਹੈ, ਤਾਂ ਇਹ ਉਮੀਦ ਰੱਖਣੀ ਹੈ ਕਿ ਇਹ ਵਕਤ ਵੀ ਟੱਪ ਵੈ ਸੀ। ਗਮ ਦਾ ਵਕਤ ਇਹ ਉਮੀਦ ਰੱਖਣ ਕਿ ਇਹ ਟਾਈਮ ਜਿਹੜਾ ਹੈ ਟੱਪ ਵੈ ਸੀ ਅਤੇ ਅੱਗੋਂ ਖੁਸ਼ੀਆਂ ਸਾਕੂ ਗੱਲ ਚਲਾ ਸਨ। ਇਹ ਉਮੀਦ ਅਗਰ ਅਸਾਂ ਰੱਖੀ ਤਾਂ ਕਦਾਂ ਵੀ ਅਸਾਂ ਕਮਜ਼ੋਰ ਨਾ ਥੀਸੂ, ਬਲਕਿ ਅਸਾਂ ਤਾਕਤਵਰ ਰਹਾਸੂ। ਜ਼ਿੰਦਗੀ ਦੀ ਖੂਬਸੂਰਤੀ ਉਮੀਦ ਦੇ ਵਿੱਚ ਹੈ। ਅਗਰ ਅਸਾਂ ਉਮੀਦ ਦਾ ਜਿਹੜਾ ਦਾਮਨ ਹੈ ਉਹ ਮਜ਼ਬੂਤੀ ਦੇ ਨਾਲ ਪਕੜੀ ਰੱਖਿਆ ਸੂੰ, ਤਾਂ ਯਾਦ ਰੱਖਿਆ ਕਾਮਯਾਬੀਆਂ ਜ਼ਰੂਰ ਸਾਡੇ ਪੈਰਾਂ 'ਚ ਢਾਹ ਸਨ। ਅਗਰ ਅਸਾਂ ਮਾਯੂਸ ਥੀ ਗਏ ਤਾਂ ਵੱਲ ਮਾਯੂਸੀ ਕੁਫਰ ਹੈ, ਇਨਸਾਨ ਅੰਦਰੋਂ ਹੀ ਅੰਦਰ ਖਤਮ ਥੀ ਵੈਂਦਾ ਹੈ। ਮਾਯੂਸ ਬਿਲਕੁਲ ਨਹੀਂ ਥਿਉਣਾ, ਉਮੀਦ ਜ਼ਰੂਰ ਕਾਇਮ ਰੱਖਣੀ ਹੈ। ਉਮੀਦ ਦੀ ਬਦੌਲਤ ਹੀ ਇਨਸਾਨ ਜਿਹੜਾ ਹੈ ਅੱਗੋਂ ਤੇ ਵਾਂਝ ਸਕਦਾ ਹੈ। ਉਮੀਦ ਦੀ ਬਦੌਲਤ ਹੀ ਇਨਸਾਨ ਖੁਸ਼ ਰਹਿ ਸਕਦਾ ਹੈ। ਉਮੀਦ ਦੀ ਬਦੌਲਤ ਹੀ ਪਰੇਸ਼ਾਨੀਆਂ ਦੇ ਜਿਹੜੇ ਬੱਦਲ ਹਨ ਉਹ ਖਤਮ ਥੀ ਵੈਂਦੇ ਹਨ। ਨਾ ਉਮੀਦ ਹੀ ਅਤੇ ਪਰੇਸ਼ਾਨੀ ਇਨਸਾਨ ਕੋ ਅੰਦਰੋਂ ਮੁਕਾ ਸਟੇਂਦੀ ਹੈ। ਯਾਦ ਰੱਖੇ ਆਦਿਲ ਸਿਆਲ ਆਪਣੇ ਆਰਜ਼ੀ ਦੀ ਗੱਲ ਕਿ ਕਦਾਂ ਵੀ ਨਾ ਉਮੀਦ ਨਾ ਥੀ ਵੈ, ਪਰੇਸ਼ਾਨੀਆਂ ਤਕਲੀਫਾਂ ਜ਼ਿੰਦਗੀ 'ਚ ਆਉਂਦੇ ਰਹਿੰਦੇ ਹਨ, ਲੇਕਿਨ ਉਮੀਦ ਕਾਇਮ ਰੱਖੇ ਇਨਸ਼ਾਅੱਲਾ ਸਾਰੇ ਪਰੇਸ਼ਾਨੀਆਂ ਸਾਰੇ ਗਾਲੀਆਂ ਖਤਮ ਥੀ ਵੈ ਸਨ। ਇੱਕ ਦੀ ਵਾਰ ਖੁਸ਼ਹਾਲੀਆਂ ਵਲਾ ਵਾਲਾ ਸਨ। ਆਪਣੇ ਆਰਜ਼ੇ ਆਪਣੇ ਆਦਿਲ ਸਿਆਲ ਕੋ ਦੁਆਈਆਂ ਜ਼ਰੂਰ ਯਾਦ ਰੱਖੇ, ਇਨਸ਼ਾਅੱਲਾ ਜ਼ਿੰਦਗੀ ਰਹੀ ਤਾਂ ਅਗਲੀ ਇਤਵਾਰ ਕੋ ਇੱਕ ਨਵੇਂ ਉਨਵਾਨ ਦੇ ਨਾਲ ਅਸੈਰੀ ਤੁਹਾਡੀ ਮੁਲਾਕਾਤ ਥੀ ਸੀ। ਪਾਕਿਸਤਾਨ ਜ਼ਿੰਦਾਬਾਦ, ਰੇਡੀਓ ਅਮਨ ਪਾਇੰਦਾਬਾਦ।

ਖਰੀਏ ਤੇ ਜੀ ਠੀਕ ਠਾਕ ਅਲਾ ਦਾ ਅਹਿਸਾਨ ਹੈ ਤੁਹਾਡੇ ਦੋਹਾਂ ਨੂੰ ਜੀ ਤੁਸਾਂ ਸਾਦੇ ਕੇ ਲਿਛੀ ਨਾ ਬਹੁਤ ਟਾਈਮ ਦੇ ਕੋਈ ਸਾਲ ਥੱਪੋ ਸੀ ਮੈਨੂੰ ਗੰਟੀ ਕੀਤੀ ਨੇ ਸਾਲ ਦੇ ਬਾਅਦ ਹੀ ਮੈਂ ਸੁਣਦੇ ਰਹਿੰਦੇ ਵੇ ਕਿ ਸੁਣਦੇ ਨਾ ਵੇ ਅੱਛਾ ਬਸ ਅੱਲਾ ਪਾਕ ਆਸਾਨੀ ਫਰਮਾਵੇ ਮਿਹਰਬਾਨੀ ਜੀ ਬਹੁਤ ਬਹੁਤ ਬਹੁਤ ਸ਼ੁਕਰੀਆ ਜੀ ਆਪਕਾ ਖੁਸ਼ ਰਹਾਂ ਆਬਾਦ ਰਹਾਂ ਜੀ ਇੱਥੇ ਸਾਦਿਕ ਅਲੀ ਛੀਨਾ ਕਾਫੀ ਟਾਈਮ ਕੇ ਬਾਅਦ ਇਸਨੇ ਕਾਲ ਕੀ ਹੈ ਸ਼ਾਇਦ ਮਜਬੂਰੀ ਹੋਗੀ ਕੋਈ ਮਸਰੂਫੀਆਤ ਇਨਸਾਨ ਕੀ ਜ਼ਿੰਦਗੀ ਮੈਂ ਬਹੁਤ ਜ਼ਿਆਦਾ ਹੋਤੀ ਹੈ ਜਿਸ ਕੀ ਬੁਨਿਆਦ ਪੇ ਇਨਸਾਨ ਕੋ ਫਿਰ ਵੋ ਰਿਸ਼ਤੇ ਵੋ ਨਾਤੇ ਬਹਾਲ ਕਰਨਾ ਇਸਕੇ ਲੀਏ ਮੁਸ਼ਕਿਲ ਹੋ ਜਾਤਾ ਹੈ ਬਹਰਹਾਲ ਡੀਅਰ ਸਾਮਿਈਨ ਔਰ ਡੀਅਰ ਨਾਜ਼ਰੀਨ ਆਪਕੇ ਸਾਹਮਣੇ ਹਮਾਰਾ ਪ੍ਰੋਗਰਾਮ ਕਿਟ ਸ਼ੋਅ ਹੈ ਹਮੇਸ਼ਾ ਇਤਵਾਰ ਕੇ ਦਿਨ ਆਪਕੇ ਸਾਹਮਣੇ ਹਮ ਹਾਜ਼ਰ ਹੋਤੇ ਹੈ ਔਰ ਇੱਕ ਛੋਟੀ ਸੀ ਕਹਾਣੀ ਇੱਕ ਛੋਟਾ ਸਾ ਮੈਸੇਜ ਇੱਕ ਛੋਟਾ ਸਾ ਪੈਗਾਮ ਲੈ ਕਰ ਆਤੇ ਹੈ ਜਿਸਸੇ ਪੈਗਾਮ ਕੇ ਬਾਅਦ ਆਪਕੀ ਰਾਏ ਲੈਤੇ ਹੈ ਔਰ ਰਾਏ ਲੈਣੇ ਕੇ ਬਾਅਦ ਆਪਕੀ ਰਾਏ ਬੜੀ ਕੀਮਤੀ ਹੋਤੀ ਹੈ ਹਮ ਤੋ ਬਿਆਨ ਕਰ ਜਾਤੇ ਮੈਂ ਤੋ ਏਕ ਹੂੰ ਨਾ ਏਕ ਏਕ ਔਰ ਦੋ ਗਿਆਰਾਂ ਤੋ ਮੈਂ ਤੋ ਏਕ ਹੂੰ ਏਕ ਪਹਿਲੂ ਸੇ ਬਾਤ ਕਰ ਸਕਤਾ ਹੂੰ ਯਾ ਦੋ ਪਹਿਲੂਓਂ ਸੇ ਬਾਤ ਕਰੂੰਗਾ ਲੇਕਿਨ ਜੋ ਕਾਲਰ ਹੈ ਨਾ ਤੋ ਹਰ ਇੱਕ ਕੀ ਆਪਣੀ ਸੋਚ ਹੋਤੀ ਆਪਣਾ ਖਿਆਲ ਹੋਤਾ ਹੈ ਤੋ ਏਕ ਹੀ ਕਹਾਣੀ ਮੈਂ ਮੁਖਤਲਿਫ ਪਹਿਲੂ ਨਿਕਲ ਆਤੇ ਹੈ ਤੋ ਮੁਝੇ ਵੀ ਆਪਕੀ ਰਾਏ ਸੇ ਸਿੱਖਣੇ ਕਾ ਮੌਕਾ ਮਿਲਤਾ ਹੈ ਆਪ ਕਭੀ ਯੇ ਨਾ ਕਹੇ ਕਿ ਮੈਂ ਇੱਕ ਜਗ੍ਹਾ ਪੇ ਤਕਰੀਰ ਕਰ ਰਹਾ ਥਾ ਮੈਂ ਦਸਵੀਂ ਜਮਾਤ ਪੜ੍ਹਤਾ ਥਾ ਬਹੁਤ ਪੁਰਾਣੀ ਬਾਤ ਹੈ ਤੋ ਪੜ੍ਹਤਾ ਥਾ ਤੋ ਇੱਕ ਬੜਾ ਅਹਿਲ ਇਲਮ ਬਹੁਤ ਬੜਾ ਦਾਨਾ ਸ਼ਖਸ ਉਸਕੇ ਸਾਹਮਣੇ ਮੇਰੀ ਤਕਰੀਰ ਥੀ ਔਰ ਤਕਰੀਰ ਕਿਆ ਥੀ ਕਿ ਏਕ ਵੋ ਥਾ ਔਰ ਇੱਕ ਮੈਂ ਥਾ ਬਾਕੀ ਲੋਕ ਚਲੇ ਗਏ ਕਿਸੀ ਕਾਮ ਫਿਰ ਉਹਨੇ ਆਉਣਾ ਥਾ ਤੋ ਮੈਨੇ ਕਿਹਾ ਮੈਂ ਆਪਕੇ ਸਾਹਮਣੇ ਕੌਣ ਸੀ ਬਾਤ ਕਰੂੰਗਾ ਮੈਂ ਮੈਟ੍ਰਿਕੁਲੇਟ ਦਸਵੀਂ ਕਾ ਲੜਕਾ ਔਰ ਉਸ ਜ਼ਮਾਨੇ ਮੈਂ ਕੌਣ ਸੇ ਮੋਬਾਈਲ ਔਰ ਕੁਛ ਵੀ ਨਹੀਂ ਥਾ ਉਸ ਜ਼ਮਾਨੇ ਮੈਂ ਸਾਦਾ ਸੀ ਜ਼ਿੰਦਗੀ ਥੀ ਨਾ ਇਤਨਾ ਪੋਜੀਸ਼ਨ ਸਾਦਗੀ ਜ਼ਿੰਦਗੀ ਥੀ ਮਜਬੂਰੀਆਂ ਥੀ ਲੇਕਿਨ ਇਤਨੇ ਸ਼ੋਰ ਨਹੀਂ ਥਾ ਜੈਸੇ ਅੱਜ ਕੱਲ੍ਹ ਕਿਉਂਕਿ ਗੁਰਬਤ ਹੈ ਇਤਨਾ ਸ਼ੋਰ ਨਹੀਂ ਥਾ ਮਤਲਬ ਸਬਰ ਔਰ ਸ਼ੁਕਰ ਕਾ ਜ਼ਮਾਨਾ ਥਾ ਮੈਂ ਉਸੇ ਕਿਹਾ ਮੈਂ ਆਪਕੇ ਸਾਹਮਣੇ ਕੌਣ ਸੀ ਬਾਤ ਕਰੂੰਗਾ ਆਪ ਤੋਂ ਸਾਰੀ ਕਿਤਾਬੇ ਪੜ੍ਹ ਚੁੱਕੇ ਔਰ ਸਾਰਾ ਇਲਮ ਪੜ੍ਹ ਚੁੱਕੇ ਉਸਨੇ ਕਿਆ ਕਿਹਾ ਮੁਝੇ ਕਿ ਬੇਟਾ ਕਭੀ ਕਭਾਰ ਅਨਪੜ੍ਹ ਸੇ ਵੀ ਹਮ ਐਸੀ ਬਾਤ ਸਿੱਖ ਲੈਤੇ ਹੈ ਜੋ ਕਿਤਾਬੋ ਮੈਂ ਸਾਰੀ ਜ਼ਿੰਦਗੀ ਢੂੰਢਣੇ ਸੇ ਨਹੀਂ ਮਿਲਤੀ ਤੋ ਆਪ ਤੋ ਫਿਰ ਵੀ ਦਸ ਜਮਾਤੇ ਪੜ੍ਹੇ ਹੋਏ ਹੈ ਤੋ ਆਪ ਮੈਂ ਸਰ ਝੁਕਾਤਾ ਹੂੰ ਸਰ ਨੀਚੇ ਕਰਤਾ ਹੂੰ ਔਰ ਆਪ ਸੁਣ ਬੋਲਤੇ ਰਹੇ ਜਬ ਤੱਕ ਆਪਕੇ ਪਾਸ ਬੋਲਣੇ ਕੀ ਸਲਾਹੀਅਤ ਹੈ ਆਪ ਬੋਲਤੇ ਰਹੇ ਮੈਂ ਸੁਣਤਾ ਰਹੂੰਗਾ ਹੋ ਸਕਤਾ ਐਸੀ ਬਾਤ ਜੋ ਕਿਤਾਬੋ ਵਾਕੀ ਤੋ ਐਸੇ ਹੋਤਾ ਹੈ ਬਚਪਨ ਕੀ ਬਾਤ ਮੁਝੇ ਯਾਦ ਆਈ ਕਿ ਐਸੀ ਬਾਤੇ ਆਪ ਕਰ ਲੈਤੇ ਜੋ ਹਮੇ ਕਿਤਾਬੋ ਮੈਂ ਨਹੀਂ ਮਿਲੀ ਹੋਤੀ ਔਰ ਐਸੀ ਰਾਏ ਦੇ ਦੇਤੇ ਆਪਕੀ ਅਕਸਰ ਰਾਏ ਜੋ ਹੈ ਵੋ ਮੁਝੇ ਬਹੁਤ ਮਤਲਬ ਸਪੋਰਟ ਕਰਤੀ ਹੈ ਤੋ ਇਸ ਹਵਾਲੇ ਸੇ ਆਪਕੀ ਰਾਏ ਕਾ ਵੀ ਬਹੁਤ ਸ਼ੁਕਰੀਆ